0: ਬਹੁਤ ਵਧੀਆ ਫਿਲਮ
1: ਆਪਾਂ ਜਦੋਂ ਸਿਨੇਮੇ ਦੇ ਅੰਦਰ ਗਏ ਹਾਂ ਆਪਾਂ ਚੜ੍ਹਦੀ ਕਲਾ ਚ ਗਏ ਹਾਂ ਅਸੀਂ ਜਦੋਂ ਬਾਹਰ ਆਏ ਤੇ ਚੜ੍ਹਦੀ ਕਲਾ ਚ ਆਏ ਹਾਂ
0: ਕਈ ਫਿਲਮਾਂ ਨਾ ਬਾਈ ਜੀ ਦਹਾਕਿਆਂ ਚ ਬਣਦੀਆਂ ਨੇ ਉਹ ਫਿਲਮ ਇਹ ਆ ਚੜ੍ਹਦੀ ਕਲਾ
2: ਬਹੁਤ ਬੇਕਸੂਰ ਲੋਕਾਂ ਦੀ ਪਿੱਠ ਚ ਗੋਲੀ ਮਾਰੀ ਅੱਜ ਮੱਥੇ ਚ ਮਾਰ ਕੇ ਵੇਖ
3: ਸਮੇਟ
4: ਕੇ ਨਾ ਸਕਰੀਨ ਟਾਈਮ ਦੇ ਵਿੱਚ ਫਿੱਟ ਕਰ ਦਿੱਤਾ ਗਿਆ
3: ਬਹੁਤ ਸੋਹਣੀ ਮੂਵੀ ਹੋਣੀ ਹਰ ਪੰਜਾਬੀ ਨੂੰ ਦੇਖਣੀ ਚਾਹੀਦੀ ਹੈ।

0: ਕੰਮ ਕਾਟ।
1: ਹਾਂਜੀ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ 101 ਐਮ ਤੇ ਜੀ ਅਰਚੇ ਸੰਦੇਸ਼ ਅਲਗ ਦਿਨਾਂ ਸੇ ਬਣੇ ਹੋਏ ਹੋ। 1994 ਦੇ ਵਿੱਚ ਇੱਕ ਫਿਲਮ ਆਈ ਸੀ ਬਹੁਤ ਸੋਹਣੀ, ਉਹ ਫਿਲਮ ਸੀ ਦਿਲਵਾਲੇ। ਇਸ ਦੇ ਵਿੱਚ ਸੁਨੀਲ ਸ਼ੈਟੀ ਹੈਗੇ ਨੇ ਜਿਹੜੇ ਅਕਸ਼ੇ ਦੇ ਨਾਲ ਅਕਸਰ ਦੇਖੇ ਗਏ ਨੇ, ਨਜ਼ਰ ਆਏ ਸੀ ਅਜੇ ਦੇਵਗਨ ਦੇ ਨਾਲ। ਅਜੇ ਦੇਵਗਨ ਤੇ ਸੁਨੀਲ ਸ਼ੈਟੀ ਸਟਾਰ ਰਹੇ। ਫਿਲਮ ਬਾਕਸ ਆਫਿਸ ਤੇ ਜ਼ਬਰਦਸਤ ਹਿੱਟ ਹੋਈ ਸੀ। ਸੁਨੀਲ ਦਾ ਵਿਕਰਮ ਦਾ ਰੋਲ ਅਤੇ ਉਹਨਾਂ ਦੇ ਡਾਇਲੋਗ ਅੱਜ ਵੀ ਬਹੁਤ ਪਾਪੂਲਰ ਨੇ, ਅੱਜ ਵੀ ਹਰ ਜ਼ੁਬਾਨ ਤੇ ਛਾਏ ਹੋਏ ਨੇ। ਤੁਹਾਡਾ ਕਿਹੜਾ ਹੈਗਾ ਡਾਇਲੋਗ, ਤੁਹਾਨੂੰ ਯਾਦ ਹੈ ਕੋਈ ਤਾਂ ਤੁਸੀਂ ਮੈਸੇਜ ਜ਼ਰੂਰ ਕਰੋ ਤੇ ਤੁਹਾਨੂੰ ਦੱਸ ਦਈਏ ਕਿ ਇਹ ਫਿਲਮ ਉਸ ਸਾਲ ਦੀ ਟੌਪ ਗ੍ਰੋਸਰਸ ਦੇ ਵਿੱਚੋਂ ਇੱਕ ਸੀਗੀ।

0: ਬਹੁਤ ਵਧੀਆ ਫਿਲਮ
1: ਆਪਾਂ ਜਦੋਂ ਸਿਨੇਮੇ ਦੇ ਅੰਦਰ ਗਏ ਹਾਂ ਆਪਾਂ ਚੜ੍ਹਦੀ ਕਲਾ ਚ ਗਏ ਹਾਂ ਤੇ ਜਦੋਂ ਬਾਹਰ ਆਏ ਤੇ ਚੜ੍ਹਦੀ ਕਲਾ ਚ ਆਏ ਹਾਂ
0: ਕਈ ਫਿਲਮਾਂ ਨਾ ਬਾਈ ਜੀ ਦਹਾਕਿਆਂ ਚ ਬਣਦੀਆਂ ਨੇ ਉਹ ਫਿਲਮ ਇਹ ਆ ਚੜ੍ਹਦੀ ਕਲਾ
2: ਬਹੁਤ ਬੇਕਸੂਰ ਲੋਕਾਂ ਦੀ ਪਿੱਠ ਚ ਗੋਲੀ ਮਾਰੀ ਅੱਜ ਮੱਥੇ ਚ ਮਾਰ ਕੇ ਵੇਖ ਸਾਨੂੰ ਵੀ ਪਤਾ ਲੱਗੂ ਤੇਰੇ ਚ ਕਿੰਨੀ ਕੁ ਹਿੰਮਤ ਆ
0: ਸਿੱਖੀ ਨੂੰ ਇੰਸਪਾਇਰ ਕਰਦੀ ਹੈ ਆਪਣੇ ਕੌਮ ਦੇ ਨਾਲ ਜੋੜਦੀ ਆਪਣੀ ਹਿਸਟਰੀ ਬਾਰੇ ਦੱਸਦੀ ਆ
3: ਉਹ ਕਿਰਦਾਰ ਨਿਭਾ ਰਹੇ ਆ ਨਾ ਬਹੁਤ ਉੱਚੇ ਤੇ ਸੁੱਚੇ ਕਿਰਦਾਰ ਸੀਗੇ
4: ਅੱਖਾਂ ਆਪਣੀਆਂ ਧੋ ਲੋ ਬੜਾ ਗੁਨਾਹ ਹੋਊਗਾ ਜੇ ਮੂਵੀ ਮਿਸ ਕਰ
0: ਕੋਈ ਐਸਾ ਮੂਵਮੈਂਟ ਨਹੀਂ ਜਿੱਥੇ ਰੋਣਾ ਨਾ ਆਵੇ
3: ਇੱਕ ਸਾਲ ਦਾ ਜਿਹੜਾ ਆ ਉਹ ਵਕਫਾ ਨਹੀਂ ਆ ਉਸ ਸਾਲਾਂ ਦੇ ਵਕਫੇ ਨੂੰ ਉਹਨਾਂ ਨੇ ਸਮੇਟ ਕੇ ਨਾ ਸਕਰੀਨ ਟਾਈਮ ਦੇ ਵਿੱਚ ਫਿੱਟ ਕਰ ਦਿੱਤਾ ਗਿਆ
4: ਬਹੁਤ ਸੋਹਣੀ ਮੂਵੀ ਹੋਣੀ ਆ ਹਰ ਪੰਜਾਬੀ ਨੂੰ ਦੇਖਣੀ ਚਾਹੀਦੀ ਆ

ਹਾਂਜੀ ਜੀ ਆਨੂ ਜੀ ਵੈਲਕਮ ਬੈਕ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੇ ਵਨ ਸਰਵ ਵਾਨੇ ਤੇ ਚਾਰ ਚੇ ਸੰਦੇਸ਼ ਅਲਗ ਦੇ ਨਾਲ ਸੇ ਬਣੇ ਹੋਏ ਅਗਲੀ ਜਿਹੜੀ ਫਿਲਮ ਹੈਗੀ ਹੈ ਜਿਸਦਾ ਮੈਂ ਨਾਮ ਲੈਣ ਜਾ ਰਹੀ ਹੈਗੀ ਹਾਂ ਉਹ ਵੀ ਬਹੁਤ ਜ਼ਿਆਦਾ ਸੋਹਣੀ ਹੈਗੀ ਹੈ 1996 ਦੇ ਵਿੱਚ ਆਈ ਸੀ ਅਤੇ ਫਿਲਮ ਦਾ ਨਾਮ ਸੀ ਕ੍ਰਿਸ਼ਨਾ ਇਹ ਐਕਸ਼ਨ ਨਾਲ ਭਰਪੂਰ ਹੈ ਫਿਲਮ ਜਿਵੇਂ ਸਟਾਰਟਿੰਗ ਦੇ ਵਿੱਚ ਕਿਹਾ ਸੀ ਨਾ ਕਿ ਐਕਸ਼ਨ ਫਿਲਮਾਂ ਦੇ ਲਈ ਤਾਂ ਸੁਨੀਲ ਸ਼ੈੱਟੀ ਜਾਣੇ ਜਾਂਦੇ ਨੇ ਅਤੇ ਇਸ ਦੇ ਵਿੱਚ ਭਰ ਭਰ ਕੇ ਐਕਸ਼ਨ ਹੈ ਸੁਨੀਲ ਸ਼ੈੱਟੀ ਦਾ ਲੁੱਕ ਅਤੇ ਝਾਂਝਰੀਆ ਗਾਣਾ ਅੱਜ ਵੀ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਇਹ ਫਿਲਮ ਬਾਕਸ ਆਫਿਸ 'ਤੇ ਸਫਲ ਸਾਬਿਤ ਹੋਈ ਹੈ ਅਤੇ ਇਹ ਪ੍ਰੋਡਿਊਸਰਸ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਵੀ ਰਹੀ ਹੈਗੀ ਹੈ ਅਤੇ ਤੁਹਾਨੂੰ ਦੱਸੋ ਤੁਹਾਨੂੰ ਕਿੰਨੀ ਕੁ ਸੋਹਣੀ ਲੱਗਦੀ ਸੀ ਇਹ ਫਿਲਮ

0: ਦੇਖੋ ਅੱਜ ਦੱਸਦੇ ਤਾਂ ਤੁਹਾਨੂੰ ਸੁਨੀਲ ਸ਼ੈੱਟੀ ਦੀਆਂ ਬੈਸਟ ਫਿਲਮਾਂ ਦੇ ਬਾਰੇ ਵਿੱਚ। ਤੁਹਾਨੂੰ ਕਿਹੜੀਆਂ ਫਿਲਮਾਂ ਹੋਰ ਜ਼ਿਆਦਾ ਪਸੰਦ ਹੈਗੀਆਂ ਨੇ? ਜਿਵੇਂ ਬਹੁਤ ਸਾਰੀਆਂ ਬੈਸਟ ਫਿਲਮਾਂ ਦੇ ਵਿੱਚ ਆਉਂਦੀ ਹੈਗੀ ਆ ਹੇਰਾ ਫੇਰੀ, ਪਰ ਮੈਂ 90s ਦੀ ਗੱਲ ਕੀਤੀ ਹੈ ਨਾ ਤਾਂ ਨਹੀਂ ਨਾਮ ਲਿਆ। ਤਾਂ ਹੇਰਾ ਫੇਰੀ ਬਹੁਤ ਜ਼ਿਆਦਾ ਸੋਹਣੀ ਫਿਲਮ ਹੈਗੀ ਹੈ, ਹੋਰ ਵੀ ਬਹੁਤ ਸਾਰੀਆਂ ਹੈਗੀਆਂ ਨੇ, ਪਰ ਜਿਹੜੀਆਂ ਮੈਂ ਹੁਣ ਫਿਲਮਾਂ ਦੀ ਗੱਲ ਕੀਤੀ ਹੈ ਇਹਨਾਂ ਦੇ ਵਿੱਚੋਂ ਕਿਹੜੀ ਤੁਸੀਂ ਦੇਖ ਲਈ ਹੈਗੀ ਹੈ ਅਤੇ ਕਿਹੜੀ ਤੁਸੀਂ ਸੋਚਿਆ ਹੈਗਾ ਕਿ ਪੁਰਾਣੀਆਂ ਫਿਲਮਾਂ ਦਾ ਹੁੰਦਾ ਨਾ ਮਨ ਦੇਖਣ ਦਾ ਕਿ ਉਹਨੂੰ ਦੇਖੀਏ, ਤਾਂ ਤੁਸੀਂ ਮੈਸੇਜ ਕਰਕੇ ਜ਼ਰੂਰ ਦੱਸਿਓ। ਰੇਡੀਓ ਬਿਸਵਾਨੀ 101 FM ਸਾਡੇ ਫੇਸਬੁੱਕ ਪੇਜ ਹੈ, ਜਿੱਥੇ ਬਿਸਵਾਨੀ @biswani.com ਸਾਡੀ ਈਮੇਲ ਆਈ ਡੀ ਹੈ। ਜ਼ਰੀਏ ਜਿਹੜਾ ਵੀ ਅਪਣਾਉਣਾ ਆਪਣਾ ਸਾਡੇ ਨਾਲ ਪਤਾ ਜ਼ਰੂਰ ਕਰਦੇ ਰਿਹਾ ਕਰੋ। ਬਾਕੀ ਮੈਂ ਤਾਂ ਤੁਹਾਡੇ ਨਾਲ ਜੁੜਦੀ ਰਹਿਣਾ, ਮਿਲਦੀ ਰਹਿਣਾ ਅਤੇ ਮੁਲਾਕਾਤ ਕਰਦੀ ਰਹਿਣਾ। ਸੋ ਕੱਲ ਕਰਦੇ ਮੁਲਾਕਾਤ, ਰੱਖੋ ਆਪਣਾ ਖਿਆਲ, ਸਤਿ ਸ਼੍ਰੀ ਅਕਾਲ।
1: What does this fight mean to you to defend your title tomorrow night?
2: Yo, I'm gonna smash you, boy.
3: Kid.
2: Tomorrow night, I'm gonna smash you.

0: ਬਹੁਤ ਵਧੀਆ ਫਿਲਮ
1: ਆਪਾਂ ਜਦੋਂ ਸਿਨੇਮੇ ਦੇ ਅੰਦਰ ਗਏ ਹਾਂ ਆਪਾਂ ਚੜ੍ਹਦੀ ਕਲਾ ਚ ਗਏ ਹਾਂ ਅਸੀਂ ਜਦੋਂ ਬਾਹਰ ਆਏ ਤੇ ਚੜ੍ਹਦੀ ਕਲਾ ਚ ਆਏ ਹਾਂ
0: ਕਈ ਫਿਲਮਾਂ ਨਾ ਬਾਈ ਜੀ ਦਹਾਕਿਆਂ ਚ ਬਣਦੀਆਂ ਨੇ ਉਹ ਫਿਲਮ ਇਹ ਆ ਚੜ੍ਹਦੀ ਕਲਾ
2: ਬਹੁਤ ਬੇਕਿਸਮਤ ਲੋਕਾਂ ਦੀ ਪਿੱਛੇ ਗੋਲੀ ਮਾਰੀ ਅੱਜ ਮੱਥੇ ਚ ਮਾਰ ਕੇ ਵੇਖ
3: ਸਮੇਟ ਕੇ ਨਾ ਸਕਰੀਨ ਟਾਈਮ ਦੇ ਵਿੱਚ ਫਿੱਟ ਕਰ ਦਿੱਤਾ ਗਿਆ
4: ਬਹੁਤ ਸੋਹਣੀ ਮੂਵੀ ਹੋਣੀ ਹੈ ਹਰ ਪੰਜਾਬੀ ਨੂੰ ਦੇਖਣੀ ਚਾਹੀਦੀ ਹੈ।

ਅਕੀ ਪਰਫੈਕਟ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਤੇ ਰੇਡੀਓ ਸਟੇਸ਼ਨ ਰੇਡੀਓ ਬ੍ਰਸਵਾਨੀ ਵੰਸਰ ਉਵਾਨੇ ਐਪ ਤੇ ਜੀ ਆਰ ਚੇ ਸੰਦੇਸ਼ ਸ਼ੋਲਕ ਦੇ ਨਾਲ ਸੇਮ ਬਣੇ ਹੋਏ ਹੋ ਦੇਖੋ ਗੱਲ ਅੱਜ 90 ਦੇ ਦਹਾਕੇ ਦੀ ਕਰਦੇ ਹਾਂ ਤਾਂ 90 ਦੇ ਦਹਾਕੇ ਵਿੱਚ ਨਾ ਬਾਲੀਵੁੱਡ ਵਿੱਚ ਐਕਸ਼ਨ ਦਾ ਇੱਕ ਨਵਾਂ ਹੀ ਦੌਰ ਚੱਲ ਰਿਹਾ ਸੀ ਸੁਨੀਲ ਸ਼ੈਟੀ ਇਸ ਦੌਰ ਦੇ ਸਭ ਤੋਂ ਵੱਡੇ ਹੀਰੋ ਬਣ ਕੇ ਉਭਰੇ ਸੀ ਉਹਨਾਂ ਨੇ ਆਪਣੀ ਪਹਿਲੀ ਹੀ ਫਿਲਮ ਵਿੱਚ ਸਾਬਿਤ ਕਰ ਦਿੱਤਾ ਸੀ ਕਿ ਉਹ ਇੰਡਸਟਰੀ ਤੇ ਰਾਜ ਕਰਨ ਦੇ ਲਈ ਬਣੇ ਹੋਏ ਨੇ ਸੁਨੀਲ ਸ਼ੈਟੀ ਦੀਆਂ ਫਿਲਮਾਂ ਦਾ ਕਰੇਜ਼ ਇੰਨਾ ਸੀ ਕਿ ਸਿੰਗਲ ਸਕਰੀਨ ਥੀਏਟਰ ਦੇ ਬਾਹਰ ਲੰਬੀਆਂ ਲਾਈਨਾਂ ਕਦੇ ਖਤਮ ਹੀ ਨਹੀਂ ਹੁੰਦੀਆਂ ਸੀ ਕਿਹਾ ਜਾਂਦਾ ਹੈ ਕਿ ਉਹਨਾਂ ਦੀਆਂ ਕੁਝ ਫਿਲਮਾਂ ਅਜਿਹੀਆਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੇ ਉਹਨਾਂ ਨੂੰ ਨਾ ਸੁਪਰ ਸਟਾਰ ਬਣਾ ਦਿੱਤਾ ਅਤੇ ਜਿਨ੍ਹਾਂ ਦੇ ਵਿੱਚ ਦੋ ਤਾਂ ਅਜਿਹੀਆਂ ਹੈਗੀਆਂ ਨੇ ਜੋ ਬਾਕਸ ਆਫਿਸ ਤੇ ਜ਼ਬਰਦਸਤ ਸਫਲਤਾ ਹਾਸਲ ਕਰਨ ਦੇ ਵਿੱਚ ਕਾਮਯਾਬ ਰਹੀਆਂ ਸੀ ਅਤੇ ਪੈਸੇ ਗਿਣਨ ਦਾ ਵੀ ਸਮਾਂ ਨਹੀਂ ਬਚਿਆ ਸੀਗਾ ਉਹਨਾਂ ਦੇ ਕੋਲ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਫਿਲਮਾਂ ਦੀ ਗੱਲ ਕਰ ਲਈ ਹੈ ਪਰ ਫਿਲਮਾਂ ਦੱਸਦੀਆਂ ਜਾਂ ਨਹੀਂ ਦੱਸਦੀਆਂ ਸਭ ਬਾਰੇ ਦੱਸੂੰਗੀ ਪਰ ਪਹਿਲਾਂ ਸੁਣ ਲਓ ਤੁਸੀਂ ਗੀਤ

0: ਬਹੁਤ ਵਧੀਆ ਫਿਲਮ
1: ਆਪਾਂ ਜਦੋਂ ਸਿਨੇਮੇ ਦੇ ਅੰਦਰ ਗਏ ਹਾਂ ਆਪਾਂ ਚੜ੍ਹਦੀ ਕਲਾ ਚ ਗਏ ਹਾਂ ਅਸੀਂ ਜਦੋਂ ਬਾਹਰ ਆਏ ਤੇ ਚੜ੍ਹਦੀ ਕਲਾ ਚ ਆਏ ਹਾਂ
0: ਕਈ ਫਿਲਮਾਂ ਨਾ ਬਾਈ ਜੀ ਦਹਾਕਿਆਂ ਚ ਬਣਦੀਆਂ ਨੇ ਉਹ ਫਿਲਮ ਇਹ ਆ ਚੜ੍ਹਦੀ ਕਲਾ ਬਹੁਤ ਬੇਕਿਸਮਤ
2: ਲੋਕਾਂ ਦੀ ਬੈਠ ਚ ਗੋਲੀ ਮਾਰੀ ਅੱਜ ਮੱਥੇ ਚ ਮਾਰ ਕੇ ਵੇਖ ਸਾਨੂੰ ਵੀ ਪਤਾ ਲੱਗੂ ਤੇਰੇ ਚ ਕਿੰਨੀ ਹਿੰਮਤ ਆ
0: ਸਿੱਖੀ ਨੂੰ ਇੰਸਪਾਇਰ ਕਰਦੀ ਹੈ ਆਪਣੇ ਕੌਮ ਦੇ ਨਾਲ ਜੋੜਦੀ ਆਪਣੀ ਹਿਸਟਰੀ ਬਾਰੇ ਦੱਸਦੀ ਆ
3: ਉਹ ਕਿਰਦਾਰ ਨਿਭਾ ਰਹੇ ਆ ਨਾ ਬਹੁਤ ਉੱਚੇ ਤੇ ਸੁੱਚੇ ਕਿਰਦਾਰ ਸੀਗੇ
4: ਅੱਖਾਂ ਦੀਆਂ ਧੋ ਲੋ ਬੜਾ ਗੁਨਾਹ ਹੋਊਗਾ ਜੇ ਮੂਵੀ ਮਿਸ ਕਰ
0: ਕੋਈ ਐਸਾ ਮੂਵਮੈਂਟ ਨਹੀਂ ਜਿੱਥੇ ਰੋਣਾ ਨਾ ਆਵੇ
3: ਇਹ ਇੱਕ ਸਾਲ ਦਾ ਜਿਹੜਾ ਆ ਉਹ ਵਕਫਾ ਨਹੀਂ ਆ ਉਹ ਸਾਲਾਂ ਦੇ ਵਕਫੇ ਨੂੰ ਉਹਨਾਂ ਨੇ ਸਮੇਟ ਕੇ ਨਾ ਸਕਰੀਨ ਟਾਈਮ ਦੇ ਵਿੱਚ ਫਿੱਟ ਕਰ ਦਿੱਤਾ ਗਿਆ
4: ਬਹੁਤ ਸੋਹਣੀ ਮੂਵੀ ਹੋਣੀ ਆ ਹਰ ਪੰਜਾਬੀ ਨੂੰ ਦੇਖਣੀ ਚਾਹੀਦੀ ਆ

ਹਾਂਜੀ ਤਾਂ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵੰਸਰ ਹੋ ਰਹੇ ਹਾਂ ਤੇ ਜੀ ਅੱਜ ਸੰਦੇਸ਼ ਸ਼ੌਲਕ ਦੇ ਨਾਲ ਤੁਸੀਂ ਬਣੇ ਹੋਏ ਹੋ ਇੱਕ ਡਬਲ ਰੋਲ ਵਾਲੀ ਫਿਲਮ ਵੀ ਆਈ ਸੀਗੀ ਸੁਨੀਲ ਸ਼ੈਟੀ ਦੀ ਬਹੁਤ ਸੋਹਣੀ ਸੀ 1994 ਦੇ ਵਿੱਚ ਆਈ ਸੀ ਨਾਮ ਸੀ ਜੀ ਗੋਪੀ ਕਿਸ਼ਨ ਮੇਰੇ ਦੋ ਦੋ ਬਾਪ ਇਹ ਡਾਇਲੋਗ ਅੱਜ ਵੀ ਯਾਦ ਕੀਤਾ ਜਾਂਦਾ ਹੈ ਇਸ ਫਿਲਮ ਵਿੱਚ ਸੁਨੀਲ ਸ਼ੈਟੀ ਨੇ ਡਬਲ ਰੋਲ ਨਿਭਾਇਆ ਸੀ ਜਿਸ ਵਿੱਚ ਉਹਨਾਂ ਦਾ ਕਾਮੇਡੀ ਟਾਈਮਿੰਗ ਦਿਖਾਈ ਗਈ ਸੀ ਇਹ ਫਿਲਮ ਸਰਪ੍ਰਾਈਜ਼ ਹਿੱਟ ਰਹੀ ਹੈ ਅਤੇ ਸੁਨੀਲ ਸ਼ੈਟੀ ਦਾ ਸਟਾਰਡਮ ਅਤੇ ਹੋਰ ਜ਼ਿਆਦਾ ਵਧਿਆ ਸੀਗਾ ਗੋਪੀ ਕਿਸ਼ਨ ਫਿਲਮ ਇੰਨੀ ਜ਼ਿਆਦਾ ਸ਼ਾਨਦਾਰ ਸੀ ਨਾ ਇੰਨੀ ਜ਼ਿਆਦਾ ਸ਼ਾਨਦਾਰ ਕਿ ਅੱਜ ਵੀ ਤੁਸੀਂ ਉਸਨੂੰ ਦੇਖਣ ਬੈਠੋਗੇ ਨਾ ਤਾਂ ਆਈ ਐਮ ਸ਼ੋਰ ਤੁਸੀਂ ਜ਼ਰੂਰ ਕਹੋਗੇ ਕਿ ਵਾਹ ਕਿਆ ਫਿਲਮ ਬਣਾਈ ਹੈਗੀ ਹੈ ਅਤੇ ਜੇ ਤੁਸੀਂ ਦੇਖ ਲਈ ਹੈਗੀ ਹੈ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਜ਼ਰੂਰ ਦੱਸੋ

0: ਮੈਨੂੰ ਸਾਰਾ ਕੁਝ ਮਿਲਿਆ ਸੁਹਾਣਾ ਸਭ ਤੋਂ।
1: ਕੰਟੇਨਰਸ ਫਾਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ। ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।
2: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
3: ਦੇਖੋ, ਸੱਚ ਬਤਾ ਦੋ।
4: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
2: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
5: ARY Films and Salman Iqbal present Love These Song, starring Farhan Saeed and Mamia Shah Jafar, directed by Imran Malik. Love These Song in cinemas this Eid ul Azha, May 27th.
6: Se apne khali dibbe botlon se dhan rashi kamaye. आपके प्रत्येक योग्य खाली कैन, बोतल और कार्टन पर 10 सेंट का रिफंड प्राप्त होता है। इसे हम बिन कॉइन कहते हैं। अपने बिन कॉइन की बचत करके रखें, खर्च करें या जिस उद्देश्य में आपका विश्वास है उसमें दान करें। आपके नजदीक कहीं एक कंटेनर्स और चेंज मौजूद है। बैंक में डालें, ना कि कूड़ेदान में। अपना सबसे नजदीकी रिफंड पॉइंट ढूंढने के लिए वेबसाइट पर जाएं और आज ही 10 सेंट कमाना शुरू करें।
1: अपने खाली डब्बियां बोतलां तो कमाई करो। तुहाडे हर एक योग खाली कैन, बोतल अते कार्टन उत्ते 10 सेंट दा रिफंड प्राप्त हुंदा है। इस नूं असी बिन कॉइन कहंदे हां। अपने बिन कॉइन नूं बचा के रखो, खर्चो, जां फिर जिस किसे संस्था जां विषय विच तुहाडा विश्वास है उन्हां नूं दान विच दे दिओ। ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ। ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।
7: Only God can judge me, that right? Only God, baby. Nobody else.
8: Hey, yo, Sean.
9: ਤੰਬੀ ਖਿੱਚੀ ਆਪ ਨੁੱਕ ਦੀ ਨੱਕ ਤੱਕ ਮੇਰੇ ਰਾਹਾਂ ਦੀ ਮਕਾਮਾਂ ਨਾਲ ਪੱਕ ਠੱਕ ਸਹਿਜ

ਅੰਜੀ ਜੀ ਆਨੂ ਜੀ ਵੈਲਕਮ ਬੈਕ ਇੱਕ ਵਾਰ ਫਿਰ ਤੋਂ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀ ਬਸਵਾਨੇ 1091 ਤੇ ਚਾਰ ਚੇ ਸੰਦੇਸ਼ ਵਾਲਕ ਦੇ ਨਾਲ ਸੇ ਬਣੇ ਹੋਏ ਅਗਲੀ ਜਿਹੜੀ ਫਿਲਮ ਹੈਗੀ ਹੈ ਜਿਸ ਦਾ ਮੈਂ ਨਾਮ ਲੈਣ ਜਾ ਰਹੀ ਹੈਗੀ ਆ ਉਹ ਵੀ ਬਹੁਤ ਜ਼ਿਆਦਾ ਸੋਹਣੀ ਹੈਗੀ ਹੈ 1996 ਦੇ ਵਿੱਚ ਆਈ ਸੀ ਅਤੇ ਫਿਲਮ ਦਾ ਨਾਮ ਸੀ ਕ੍ਰਿਸ਼ਨਾ ਇਹ ਐਕਸ਼ਨ ਨਾਲ ਭਰਪੂਰ ਹੈ ਫਿਲਮ ਜਿਵੇਂ ਸਟਾਰਟਿੰਗ ਦੇ ਵਿੱਚ ਕਿਹਾ ਸੀ ਨਾ ਕਿ ਐਕਸ਼ਨ ਫਿਲਮਾਂ ਦੇ ਲਈ ਤਾਂ ਸੁਨੀਲ ਸ਼ੈੱਟੀ ਜਾਣੇ ਜਾਂਦੇ ਨੇ ਅਤੇ ਇਸ ਦੇ ਵਿੱਚ ਭਰ ਭਰ ਕੇ ਐਕਸ਼ਨ ਹੈ ਸੁਨੀਲ ਸ਼ੈੱਟੀ ਦਾ ਲੁੱਕ ਅਤੇ ਝਾਂਝਰੀਆ ਗਾਣਾ ਅੱਜ ਵੀ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਇਹ ਫਿਲਮ ਬਾਕਸ ਆਫਿਸ 'ਤੇ ਸਫਲ ਸਾਬਿਤ ਹੋਈ ਹੈ ਅਤੇ ਇਹ ਪ੍ਰੋਡਿਊਸਰਸ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਵੀ ਰਹੀ ਹੈਗੀ ਹੈ ਅਤੇ ਤੁਹਾਨੂੰ ਦੱਸੋ ਤੁਹਾਨੂੰ ਕਿੰਨੀ ਕੁ ਸੋਹਣੀ ਲੱਗਦੀ ਸੀ ਇਹ ਫਿਲਮ

0: ਦੇਖੋ ਅੱਜ ਦੱਸ ਦਿੱਤਾ ਤੁਹਾਨੂੰ ਸੁਨੀਲ ਸ਼ੈਟੀ ਦੀਆਂ ਬੈਸਟ ਫਿਲਮਾਂ ਦੇ ਬਾਰੇ ਵਿੱਚ। ਤੁਹਾਨੂੰ ਕਿਹੜੀਆਂ ਫਿਲਮਾਂ ਹੋਰ ਜ਼ਿਆਦਾ ਪਸੰਦ ਹੈਗੀਆਂ ਨੇ? ਜਿਵੇਂ ਬਹੁਤ ਸਾਰੀਆਂ ਬੈਸਟ ਫਿਲਮਾਂ ਦੇ ਵਿੱਚ ਆਉਂਦੀ ਹੈਗੀ ਆ ਹੇਰਾ ਫੇਰੀ, ਪਰ ਮੈਂ 90s ਦੀ ਗੱਲ ਕੀਤੀ ਹੈ ਨਾ, ਤਾਂ ਨਹੀਂ ਨਾਮ ਲਿਆ। ਤਾਂ ਹੇਰਾ ਫੇਰੀ ਬਹੁਤ ਜ਼ਿਆਦਾ ਸੋਹਣੀ ਫਿਲਮ ਹੈਗੀ ਹੈ, ਹੋਰ ਵੀ ਬਹੁਤ ਸਾਰੀਆਂ ਹੈਗੀਆਂ ਨੇ, ਪਰ ਜਿਹੜੀਆਂ ਮੈਂ ਹੁਣ ਫਿਲਮਾਂ ਦੀ ਗੱਲ ਕੀਤੀ ਹੈ ਇਹਨਾਂ ਦੇ ਵਿੱਚੋਂ ਕਿਹੜੀ ਤੁਸੀਂ ਦੇਖ ਲਈ ਹੈਗੀ ਹੈ ਅਤੇ ਕਿਹੜੀ ਤੁਸੀਂ ਸੋਚਿਆ ਹੈਗਾ ਕਿ ਪੁਰਾਣੀਆਂ ਫਿਲਮਾਂ ਦਾ ਹੁੰਦਾ ਨਾ ਮਨ ਦੇਖਣ ਦਾ ਕਿ ਉਹਨੂੰ ਦੇਖੀਏ, ਤਾਂ ਤੁਸੀਂ ਮੈਸੇਜ ਕਰਕੇ ਜ਼ਰੂਰ ਦੱਸਿਓ। ਰੇਡੀਓ ਬਿਸਵਾਨੀ 101.1 ਸਾਡੀ ਫੇਸਬੁੱਕ ਪੇਜ ਹੈ, ਜਿੱਥੇ ਬਿਸਵਾਨੀ ਐਟ ਬਿਸਵਾਨੀ .com ਸਾਡੀ ਈਮੇਲ ਆਈ ਡੀ ਹੈ। ਜ਼ਰੀਏ ਜਿਹੜਾ ਵੀ ਅਪਣਾਉਣਾ ਆਪਣਾ ਸਾਡੇ ਨਾਲ ਗੱਲਬਾਤ ਜ਼ਰੂਰ ਕਰਦੇ ਰਿਹਾ ਕਰੋ। ਬਾਕੀ ਮੈਂ ਤਾਂ ਤੁਹਾਡੇ ਨਾਲ ਜੁੜਦੀ ਰਹਿਣਾ, ਮਿਲਦੀ ਰਹਿਣਾ ਅਤੇ ਮੁਲਾਕਾਤ ਕਰਦੀ ਰਹਿਣਾ। ਸੋ ਕੱਲ ਕਰਦੇ ਮੁਲਾਕਾਤ, ਰੱਖੋ ਆਪਣਾ ਖਿਆਲ, ਸਤਿ ਸ਼੍ਰੀ ਅਕਾਲ।
1: What does this fight mean to you to defend your title tomorrow night?
2: Yo, I'm gonna smash you, boy.
3: Kid.
2: Tomorrow night, I'm gonna smash you.

0: ਤੁਹਾਡੇ ਇਲਾਕੇ ਵਿੱਚ ਮੌਜੂਦ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ। ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫਤ ਕਿੱਟ ਭੇਜਾਂਗੇ। ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਈਨਜ਼ਲੈਂਡ ਜਾਂ ਫਾਇਰ ਐਂਟਸ QLD ਖੋਜੋ ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ। ਇਹ ਸੁਣਿਆ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਿਤ ਹੈ। ਆਥੋਰਾਈਜ਼ਡ ਬਾਈ ਦ
1: ਅਰਨ ਮਨੀ ਫਰਮ ਯੋਰ ਐਂਟੀ ਡਰਿੰਕ ਕੰਟੇਨਰਸ ਵਿਦ ਕੰਟੇਨਰਸ ਫਾਰ ਚੇਂਜ। Your empty eligible cans, bottles and cartons receive a 10 cents refund each. We call it bin coin. Save, spend or donate your bin coin to a cause you support. There's a Containers for Change near you. Bank it, don't bin it. Visit the website to find your nearest refund point and start trading for 10 cents today.